0: ਸੇ ਯੰਗੀ ਗੋਇਲਾ ਯੇਨੋ
1: ਕਨੂ ਹੋ ਮਨੇ ਕੀ ਨੀ
2: ਸਿਆ ਛਾ ਮਾਮੂ ਛਾ ਮੋ ਸਿਆ ਨੋ ਮਾਮੂ ਨੋ ਮੋ ਸਿਆ ਨੀ ਨੀ ਮਾਮੂ
0: ਨੰਗੀ ਰਿੰ ਟਿੰ ਡਿੰ ਜੀ ਜੋ ਥਨ ਲਗੇ ਲਾਗੀ ਨੰਗਿਲਾ ਲੋ ਲੋ ਨੋ ਪ੍ਰਯਾਸ ਕੀ ਨਰੀ
3: ਕਿਨ ਦਿਲ ਬੁਲਾ ਕੀ
4: ਕਾਇਕਮ ਆਦਿਵਾਸੀ ਸੰਸਾਰ
0: रेडियो ढोर बारही 103.8 मेगाहर्ज
1: रे नकुर से मुन जाटनी पट्टा लाफा को केरे से की मुसी है।